ਮਾਈਂਦਾ ਗਰਮਾ ਗਰਮ ਗਰਮਾ ਗਰਮ ਟਿੱਕਾ ਕਿਕਿਊਰਾ ਦੇ ਮਲਦੀ ਚਾਪ ਖਾਈਂਦਾ ਵੰਜੋ ਕੁਲਤੀ ਮੋਤੀ ਮਲਦੀ ਹੇਕਰ ਅੱਜ ਵਾਈਦਾ ਵੰਜੋ ਸੋਢਾਲੇ ਮਨ ਰੋਜ਼ ਗੁਲਾਬੀ ਵਰਤਾਈਂਦਾ ਵੰਜੋ ਸੋਢਾਲੇ ਮਨ ਰੋਜ਼ ਗੁਲਾਬੀ ਵਰਤਾਈਂਦਾ ਵੰਜੋ ਓ ਕਾਕਾ ਓ ਚਾਚਾ ਓ ਠਾਕੂ ਕੇ ਪੋਏ ਮੰਜੋ ਯਾਰ ਬੇਰੋ ਬੂਰਨ ਬਲਜੋ ਕਾਕਾ ਗਾੜਾ ਤਿੰਦੇ ਗੱਲ ਕਾਕਾ ਗਾੜਾ ਤਿੰਦੇ ਗੱਲ ਦਾਲ ਛੋਲਾ ਡਬਲ ਤੂੰ ਖਾਈ ਵੱਠ ਦਲ ਦਲ ਦਾਲ ਛੋਲਾ ਡਬਲ

ਮਹਿੰਦਾਵਨ ਜੋ ਗਰਮਾ ਗਰਮ ਗਰਮਾ ਗਰਮ ਟਿੱਕਾ ਕਿਕਿਊਰਾ ਦੇ ਮਲਦੀ ਚਾਪ ਖਾਈਂਦਾ ਵੰਜੋ ਕੁਲਤੀ ਮੋਤੀ ਮਲਦੀ ਹੇਕਰ ਅੱਜ ਵਾਇਦਾ ਵੰਜੋ ਅੜਥਾ ਦੀ ਆਈ ਸੋਢਾਲੇ ਮਨ ਰੋਜ਼ ਗੁਲਾਬੀ ਵਰਤਾਈਂਦਾ ਵੰਜੋ ਸੋਢਾਲੇ ਮਨ ਰੋਜ਼ ਗੁਲਾਬੀ ਵਰਤਾਈਂਦਾ ਵੰਜੋ ਓ ਕਾਕਾ ਓ ਚਾਚਾ ਓ ਠਾਕੂ ਕੇ ਪੋਏ ਮੰਜੋ ਯਾਰ ਬੇਰੋ ਬੂਰਨ ਬਲਜੋ ਕਾਕਾ ਗਾੜਾ ਤੀਂਦੇ ਗੱਲ ਕਾਕਾ ਗਾੜਾ ਤੀਂਦੇ ਗੱਲ ਦਾਲ ਛੋਲਾ ਡਬਲ ਤੂੰ ਖਾਈ ਵੱਠ ਦਲ ਦਲ ਦਾਲ ਛੋਲਾ ਡਬਲ।